ਇਸੇ ਸਿਤਾਂਜੇ ਕਿਵਗਲੋਇਨਨਾ ਤਾਂਗ ਕਸੀ ਕੋਇਨਾ ਫਿਲਮ ਸੇ ਲਾਂਥੋਕਚਬਾ ਮਤਾਂਗਸ ਦੇ ਲੋਇਸਿੰਜਰੀ ਨਸੀ ਕਿ ਖੁਦੋਲ ਤਮਜੇ ਕਿਵ ਫਿਲਮ ਸਿੰਦੀ ਆਹਾਨਬਦਾ ਯੇਨਿੰਗ ਅਮ ਦਿਲਿਕਲਾ ਫਿਲਮ ਸਿਦਕਿ ਸੈਸਕਿ ਬੀ ਪੁਸਪਰਾਨੀ ਸੈਰਿੰਗਬਾ ਨਰੇਂਦ੍ਰ ਨਿਗੋਂਬਾ ਮਦੀ ਸੈਰਾਂਗਬਾ ਸਗੋਲ ਸੇਮਤੀਜੇਂਦਰਾ ਅਨਿਸੁਬੇ ਸੈਦਾ ਤੇਲੰਗਾ ਮਮਈ ਸੈਸਕਿਬਾ ਦਿਨੇਸ ਅਮਦਿ ਓਇਨਾਮ ਚੰਚਨ ਸੈਰਿੰਗਬਾ ਚਾਉਸਨ ਅਮਦਿ ਸੈਰਾਂਗਬਾ ਓਕੇਨਾ ਮਾਕਚਮ ਅਹੁਮ ਸੁਬੇ ਸੈਦਾ ਸਹਯਾ ਫਿਲਮ ਅਸਿਦਕਿਨਿ ਸੈਸਕਿਬਿ ਰੋਸਿਬਿਨਾ ਸੈਰਿੰਗਬਾ ਖੇਲੇਨ ਅਮਦਿ ਜਿਤੇਨ ਅਮਦਿ ਸੈਰਾਂਗਬਾ ਨਰੇਂਦ੍ರ ਚਿੰਗਾਂਗਬਮ ਮਰਿਸੁਬੇ ਸੈਦਾ ಯೋತ್ಕಿ ಥಮೊಯ್ ಸೈಸಕ್ಕಿಬ ಎ ಕೆ ಯಾಂಗೊಯ್ ಸೈರಿಂಗ್ಬ ಓಜಿತ್ ಬಾಬು ನಿಂಥೌಜಮ್ ಅಮದಿ ಸೈರಾಂಗ್ಬ ನನೌ ಸಗೋಲ್ಮಾಂಗ್ ಮಂಗಾಸುಬ ಅಮದಿ ಅರೊಯ್ಬೈ ಸೈಗಿ ಸೈಸಕ್ಕಿಬ ಬಿ ಕುಂಜವಿಹಾರಿ ಶರ್ಮಾ ಸೈರಿಂಗ್ಬ ಬಿ ಜಯಂತ ಕುಮಾರ್ ಶರ್ಮಾ ಅಮದಿ ಸೈರಾಂಗ್ಬ ಹಾಮೊಮ್ ನವ ಥೌರಮ್ ಸಿಂಗ್ ಲಾಂಥೋಕ್ತುನ ತಹಂಜರಿಬಸಿ ಆಕಾಶವಾಣಿ ಇಂಫಾಲ್ಗೆ ಎಫ್ ಎಂ ಸಂಗಾಯ್ ಚಾನೆಲ್ದಗಿನಿ.